0: ันชาติวิหานิยาตากะติไรทีสันชาติวิหานิยาตากะติไรที
1: कार्यक्रम की अंतिम प्रस्तुति राजकुमार अग्रवाल के स्वर में